ਉਹ ਬੁੱਲਾ ਬੁੱਲੀ ਆਪਣੇ ਪਰਿਵਾਰ ਦੀ ਫਿਕਰ ਤਾਂ ਸਭ ਨਾਲ ਹੁੰਦੀ ਹੈ, ਪਰ ਭਵਿਸ਼ਯ ਦੀ ਸੁਰੱਖਿਆ ਬਾਰੇ ਤੁਸੀਂ ਕਦੀ ਸੋਚਿਆ? ਹਾਂਜੀ, ਇਸੇ ਵਾਸਤੇ ਡਾਕਘਰ ਲਿਆਇਆ ਹੈ ਡਾਕ ਜੀਵਨ ਬੀਮਾ, ਆਪਣੇ ਪਰਿਵਾਰ ਦੀ ਸੁਰੱਖਿਅਤ ਭਵਿਸ਼ਯ ਦਾ ਭਰੋਸਾ। ਡਾਕ ਜੀਵਨ ਬੀਮਾ 'ਚ ਕਈ ਯੋਜਨਾਵਾਂ ਹੈ।

0: ਪਾਣੀ ਜਿਹਨੇ ਕਿ ਚੱਲੀ ਰਹਿੰਦਾ ਨਾ,
1: ਹਾਂਜੀ
0: ਤਾਂ ਕੁੱਲਾ ਦਾ ਕੌਣ ਰਖਦਾ ਰੱਖ ਰਖਾਵ? ਬਰਾਬਰ ਪਾਣੀ ਚੱਲਦਾ ਜਾਂ ਕੋਈ ਮੰਗੀ ਕੇ ਲੈਣਾ ਪਾਉਂਦਾ ਕਿ ਅੱਜ ਮੈਂ ਜ਼ਮੀਨ ਸੇੜਨੀ ਹੈ?
1: ਬਾਰੀਆਂ ਵੀ ਪਾਈਆਂ ਹੁੰਦੀਆਂ, ਬਾਰੀਆਂ ਨੇ ਵੀ ਕਹਿੰਦੇ ਇਹ ਤਾਂ ਭਈ ਤੁਸਾਂ ਜਾ ਕਹਿੰਦੇ ਭਈ ਪਾਣੀ ਲਿਓ ਤਾਂ ਭਈ ਸੇੜੀ ਸਕਦੇ ਭਈ।
0: ਅੱਛਾ, ਯਾਨੀ ਕਿ
1: ਕਹਿੰਦੇ
0: ਪਾਣੀ
1: ਕੋਲੀ ਰੱਖ ਰਖਾਵ ਵਾਸਤੇ ਕੋਲੀ ਕਹਿੰਦੇ ਆਪੂ ਵੀ ਕੇਅਰ ਕਰਦੇ ਹਾਂ ਸਾਫ਼ ਸਫਾਈ ਕੁੱਲਾਂ ਦੀ।
0: ਅੱਛਾ
1: ਹਾਂਜੀ,
0: ਹਾਂ ਦੇਖਾ ਬੜੀ ਅੱਛੀ ਜਿਹੜੀ ਇਹ ਹੈ ਸੋਚ ਹੈ ਕਿ ਕੁੱਲਾਂ ਅਗਰ ਹਾਂ ਸਾਫ਼ ਰੱਖਗੇ ਤਾਂ ਪਾਣੀ ਵਧੀਆ ਜਿਹੜਾ ਸਾ ਹਾਂਜੀ ਮਿਲਣਾ ਹੈ। ਕੋਲੀ ਇੱਕ ਗ੍ਰਾਂ ਚ ਜਿਹਾ ਕੋਲੀ ਹੁੰਦਾ, ਤੁਸੀਂ ਇਹ ਕਿਆ ਦਿੰਦੇ ਇਹਦੇ ਕੋਈ ਅਨਾਜ ਦਿੰਦੇ?
1: ਹਾਂਜੀ ਅਨਾਜ,
0: ਕਿੰਨਾ ਅਨਾਜ ਦਿੰਦੇ?
1: ਅਨਾਜ ਦਿੰਦੇ ਮਤਲਬ ਜਿਹੜਾ ਆਪਣੀ ਮਤਲਬ ਜਿਤਨੀ ਜਿਤਨੀ ਖੇਤੀ ਹੈ ਮਤਲਬ ਜਿਤਨਾ ਨਿਕਲਦਾ ਤਿਸਦਾ ਥੋੜਾ ਵੀ।
0: ਹਾਂਜੀ
1: ਹਾਂਜੀ, ਸੇਰ ਪਾ ਜਿਹੜਾ ਵੀ ਹੁੰਦਾ ਬਣਦਾ ਜਿਸਦਾ ਜਿਤਨਾ ਅੱਕ
0: ਸਾਡੇ ਫਸਲਾਂ ਦਾ ਜਿਹੜਾ ਹੈ ਨਾ।
1: ਹਾਂਜੀ,
0: ਵਿਭਾਗ ਦੁਆਰਾ ਕਈ ਤਰ੍ਹਾਂ ਦੀਆਂ ਐਸੀਆਂ ਟ੍ਰੇਨਿੰਗਾਂ ਚੱਲਦੀਆਂ ਖੇਤੀ ਦੀਆਂ, ਕੈਂਪ ਲੱਗਦੇ, ਤੁਸੀਂ ਵੀ ਕੋਈ ਖੇਤੀ ਦੀ ਕੋਈ ਐਸੀ ਟ੍ਰੇਨਿੰਗ ਵਗੈਰਾ ਲਈ ਹੋ ਕਦੀ ਤੁਸੀਂ?
1: ਹਾਂਜੀ ਜੀ, ਜਾਂਦੇ ਰਹਿੰਦੇ ਵੀ ਜੀਆਂ ਇੱਕ ਹੈ ਆਏ ਹੋਏ, ਹਾਂਜੀ ਟ੍ਰੇਨਿੰਗ ਕਰਾ ਵੀ ਮਤਲਬ ਕਿ ਤਿਨਾ ਸਿਖਾਇਆ ਬੜਾ ਕੁਛ ਦੱਸਿਆ ਤਿਨਾ ਉਹ ਮੇਰੇ ਨਾਂ ਨਹੀਂ ਉਹਦਾ
0: ਆਤਮਾ ਪ੍ਰਯੋਜਨ। ਹਾਂਜੀ
1: ਹਾਂਜੀ ਹਾਂਜੀ,
0: ਕਿਆ ਦੱਸਿਆ ਤਿਨਾ ਤੁਹਾਨੂੰ ਘਰ ਆਏਗੀ?
1: ਤਿਨਾ ਹਾਂਜੀ ਦੱਸਿਆ ਹਾਂ ਕਿ ਵੀ ਪ੍ਰਾਕਿਰਤਿਕ ਖੇਤੀ ਮਤਲਬ ਕਿ ਇਹਨਾਂ ਦਾ ਮੈਲੇ ਦਾ ਜ਼ਿਆਦਾ ਉਪਯੋਗ ਨਹੀਂ ਕਰਨਾ ਵੀ, ਇਹ ਨਹੀਂ ਪਾਣੀ ਵੀ ਤੁਹਾਂ
0: ਕਹਿੰਦੇ ਦੇਸੀ ਗਾਏ ਦੇ।
1: ਹਾਂਜੀ ਗੋਬਰੇ ਹੈ,
0: ਗੋਮੂਤਰ ਕਹਿੰਦੇ ਜਿਹੜੇ ਸੇ ਗੋਲ ਜਿਹੜੇ ਸੇ ਬਣਾਏ ਕਿ ਛਿੜਕਾਵ ਕਰਨੇ।
1: ਹਾਂਜੀ ਹਾਂਜੀ,
0: ਤਾਂ ਤੁਸੀਂ ਵੀ ਬਣਾਏ ਸੇ?
1: ਹਾਂਜੀ ਬਣਾਏ ਥੇ, ਚਾਹੇ ਬਣਾਉਂਦੇ ਕਹਿੰਦੇ ਜੀਆਂ ਦਰੇਕ ਅਦਰਕ ਦੇ ਪੱਤੇ ਹੈ ਵਗੈਰਾ ਹੈ
0: ਜਿਹੜੀ ਕਿ
1: ਹਾਂਜੀ ਸੈ ਨੀ ਮਾਸਟਰ ਵਗੈਰਾ ਹਾਂ ਸੈ ਛਿੜਕਾਵ ਵੀ ਕਰਦੇ ਵੀ।
0: ਤਾਂ ਤੁਸੀਂ ਜਲੂ ਇਹ ਪ੍ਰਾਕਿਰਤਿਕ ਜਲੂ ਤੁਸੀਂ ਸਿੱਖਿਆ ਜਲੂ ਤੁਸੀਂ ਗੋਲ ਬਣਾਈ ਕੇ ਆਪਣੀ ਫਸਲਾਂ ਚ ਪਾਏ ਤਾਂ ਤੁਸੀਂ ਜੋ ਕਿਆ ਲੱਗਾ ਕਿ ਇਹਦੇ ਰਿਜ਼ਲਟ ਠੀਕ ਨਾ?
1: ਹਾਂਜੀ ਹਾਂਜੀ,
0: ਹੈ ਨਾ।
1: ਹਾਂਜੀ,
0: ਕਹਿੰਦਾ ਜਿਹੜੀ ਹਾਂ ਦੀ ਸਬਜ਼ੀ ਹੈ ਜਿਹੜੇ ਫਲ ਹੈ ਨਾ ਉਹਨਾਂ ਦੀ ਚਮਕ ਦਮਕ ਵੀ ਬਿਲਕੁਲ ਬਾਂਕੀ ਹੁੰਦੀ ਹੈ। ਤਾਂ ਮੀਨਾ ਜੀ ਇਸ ਤੇ ਸੋਗੀ ਜਿਹੀਆਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਪ੍ਰਾਕਿਰਤਿਕ ਖੇਤੀ ਵੀ ਜਿਹੜੇ ਸੇ ਤੁਸੀਂ ਕਰਦੇ ਹਨ, ਇਸ ਤਾਈਆਂ ਜਿਹੜੇ ਸੇ ਕਿਤਨੇ ਪਸ਼ੂ ਤੁਸੀਂ ਘਰ ਰੱਖੇ ਹੋ? ਆਪਾਂ ਡੰਗਰੇ ਕਿਤਨੇ ਕੇ ਨੇ?
1: ਹਾਂਜੀ ਦੋ ਹੈ ਨਾ, ਫਿਰ ਗਾਈਆਂ ਹੈ ਨਾ ਸਾਡੀਆਂ।
0: ਦੋ ਦਿੰਦੀਆਂ ਦੋਨੋਂ?
1: ਨਹੀਂ ਇੱਕ ਤਾਂ ਛੋਟੀ ਹੈ ਨਾ, ਸਾਲੇ ਡੇਢ ਸਾਲੀ ਦੀ ਹੈ ਕਹਿੰਦੇ, ਇੱਕ ਤਾਂ ਦਿੰਦੀ ਵੀ।
0: ਅੱਛਾ, ਦੁੱਧ ਘਰੇ ਗੁਜ਼ਾਰਾ ਹੀ ਹੁੰਦਾ?
1: ਹਾਂਜੀ, ਨਹੀਂ ਨਹੀਂ ਦਿੰਦੇ ਦੁੱਧ ਵੀ ਲਗਾਏ, ਬੰਦੀ ਵੀ ਲਗਾਏ।
0: ਅੱਛਾ, ਕਿਆ ਭਾਅ ਦੁੱਧ ਵਿਕੀ ਜਾਂਦਾ?
1: ਵਿਕੀ ਜਾਂਦਾ 40 ਰੁਪਏ ਜੀ।
0: ਅੱਛਾ ਚਲੋ, ਦੇਖਾ ਗ੍ਰਾਂ ਦੀ ਗੱਲ ਹੁੰਦੀ, ਅਗਰ ਗ੍ਰਾਂ ਚ 40 ਵੀ ਵਿਕੀ ਆਦਾ ਤਾਂ ਜਿਸੀ ਉਹ ਬੋਲਦੇ ਕਿ ਚਲੋ ਠੀਕ ਹੈ ਵੀ ਹੈ ਨਾ,
1: ਹਾਂਜੀ
0: ਖਰਾ ਰੇਟ ਮਿਲ ਜਾ। ਕਹਿੰਦਾ ਅਗਰ ਉਹ ਯਹਾਂ ਸੋਚੀਏ ਤਾਂ ਦੇਖਾ ਖਾਲ ਮਹਿੰਗੀ ਹੋਈ ਹੈ, ਫੀਡ ਮਹਿੰਗੀ ਹੋਆ ਕਰਦੀ ਹੈ ਨਾ। ਮੀਨਾ ਜੀ ਇਸ ਤੇ ਬਾਅਦ ਹਾਂ ਗੱਲ ਕਰਦੇ ਹਨ ਜਿਹੀਆਂ ਵਿਭਾਗ ਦੁਆਰਾ ਕਈ ਤਰ੍ਹਾਂ ਦੀਆਂ ਐਸੀਆਂ ਸਕੀਮਾਂ ਚੱਲਦੀਆਂ, ਕੋਈ ਅਨੁਦਾਨ ਮਿਲਦੇ ਨੇ, ਤੁਸੀਂ ਵੀ ਕੋਈ ਐਸਾ ਅਨੁਦਾਨ ਵਗੈਰਾ ਲਿਆ ਕਦੀ ਕੁਤੀ? ਜਿਹਨੇ ਕੋਈ ਪਾਣੀ ਦਾ ਟੈਂਕ ਬਣਾਇਆ ਜਾਂ ਬਾੜਬੰਦੀ ਵਗੈਰਾ?
1: ਬਾੜਬੰਦੀ ਕੀਤਾ ਹਾਂ,
0: ਜਿਹੜੀ ਚੋਟ ਕਨਾਲ ਚ ਜਿਹੜੀ ਤੁਸੀਂ ਖੇਤੀਬਾੜੀ ਕਰਦੇ ਹਨ ਤਾਂ ਇਤਨੀ ਵਾਰੀ ਜ਼ਮੀਨਾਂ ਚ ਖੇਤੀ ਕਿਵੇਂ ਕਰਦੇ? ਟਰੈਕਟਰ ਕਰਨਾ ਜਾਂ ਬੈਲਾਂ ਕਰਨਾ?
1: ਟਰੈਕਟਰ ਕਰਨਾ?
0: ਆਪਣਾ ਰੱਖਿਆ ਟਰੈਕਟਰ?
1: ਨਹੀਂ ਜੀ।
0: ਅੱਛਾ,
1: ਬੁਆਈ ਦਿੰਦੀ ਨਾ ਮਤਲਬ
0: ਕਿਰਾਏ ਪਰ ਲੈ ਲੈਂਦੇ? ਤਾਂ ਇਸ ਤੇ ਇਲਾਵਾ ਜਿਹੀਆਂ ਜਿਹੜੀ ਤੁਹਾਂ ਦੀ ਇਹ ਜ਼ਮੀਨ ਹੈ, ਇਸ 'ਚ ਕੁਛ ਤੁਸੀਂ ਪੌਦਾ ਰੋਪਣ ਵਗੈਰਾ ਵੀ ਕੀਤੇ?
1: ਹਾਂਜੀ।
0: ਕਿਹਦੇ ਪੌਦੇ ਲਗਾਏ?
1: ਲੀਚੀ ਲਗਾਈ ਹੋ, ਅੰਬਾਂ ਦੇ ਲਏ ਹੋ, ਕਹਿੰਦੇ ਸੰਤਰੇ ਨੇ ਕਿੰਨੂ।
0: ਅੱਛਾ,
1: ਕਹਿੰਦੇ ਨਾਸਪਾਤੀਆਂ ਨੇ।
0: ਅੱਛਾ, ਤੇ ਫਲ ਦਿੰਦੇ ਹੋਣੇ ਸਾਰੇ ਪੌਦੇ?
1: ਹਾਂਜੀ।
0: ਤੇ ਇਸ ਤੇ ਸੋਗੀ ਜਿਹੀਆਂ ਤੁਸੀਂ ਦੱਸਿਆ ਕਿ ਫਸਲਾਂ ਤਾਂ ਤੁਸੀਂ ਜਿਹੀਆਂ ਧਾਨ ਕਹਿੰਦੇ ਜਿਹੜੇ ਸਾ ਤੁਸੀਂ ਦੱਸਿਆ ਕਣਕ ਵੀ ਲਗਾਉਂਦੇ ਨੇ ਨਾ?
1: ਹਾਂਜੀ।
0: ਸਬਜ਼ੀਆਂ ਤਾਂ ਤੁਸੀਂ ਵੇਚਦੇ ਤਾਂ ਕਣਕਾਂ ਕਹਿੰਦੇ ਛਲੀਆਂ ਵੀ ਵੇਚ ਲੈਂਦੇ ਹੋਣੇ? ਪੱਟੀਆਂ ਤੇ ਵਿਕੀ ਜਾਂਦੇ ਤਾਂ ਧਾਨ ਵੇਚਣਾ ਠੀਕ ਰਹਿੰਦੇ ਜਾਂ ਫਿਰ ਕਟਾਈ ਕੀਤੀ ਤਾਂ ਠੀਕ ਰਹਿੰਦੇ?
1: ਧਾਨ ਹੀ ਠੀਕ ਲੱਗਦੇ ਹਾਂ ਵੇਚਣਾ, ਤਾਂ ਚੋਲਾਂ ਦਾ ਚੁੱਕਣਾ ਨੀ ਮਤਦਾ ਕੋਈ ਵੀ ਨੀ, ਜਿਹਨੇ ਜ਼ਰੂਰਤ ਹੁੰਦੀ ਸਾਡੇ ਲਈ ਰਹੀਆਂ ਫਿਰ
0: ਪਰ ਦੇਖਾ ਉਹ ਤੋਂ ਪੱਟੀਆਂ ਤੇ ਵਿਕੀ ਆਦੇ ਨੇ। ਅੱਜ ਕੱਲ ਕਿਸਾਨ ਵੀ ਇਹ ਸੋਚਦਾ ਕਿ ਇਹਨੇ ਕਰਿਆ ਨੀ ਗੇ ਢੋ ਢਵਾਈ ਵਾਂਗੇ ਕਹਿੰਦਾ ਵੀ ਕੀ ਮਸ਼ੀਨਾਂ ਜਾਈ ਇਹ ਕਰਕੇ ਤਿਸਤੇ ਦਾ ਜਿਹੜੇ ਧਾਨ ਵਿੱਚ ਖਰੇ
1: ਨੇ ਪੱਟੀਆਂ ਚ ਲਈ ਆਉਂਦੇ ਵੀ।
0: ਅੱਛਾ, ਤਾਂ ਮੀਨਾ ਜੀ ਆਹ ਦੀ ਜਿਹੜੀ ਬੇਰੋਜ਼ਗਾਰ ਯੁਵਾ ਪੀੜ੍ਹੀ ਹੈ, ਸਾ ਦੇਖਾ ਵੀ ਨੌਕਰੀ ਵਿੱਚ ਤਾਂ ਤੂੰ ਘੁੰਮਾ ਕਰਦੇ ਕਹਿੰਦਾ ਕੁਛ ਹੱਦ ਤੱਕ ਨੌਕਰੀਆਂ ਜਿਹੜੀਆਂ ਸਰ ਨਹੀਂ ਵੀ ਮਿਲਾ ਕਰਦੀਆਂ ਨੇ, ਇਹਦੇ ਬਾਵਜੂਦ ਇਹ ਨਾਲ ਦੇਖਾ ਆਪਣੀਆਂ ਕਾਫੀ ਖੁੱਲੀਆਂ ਜ਼ਮੀਨਾਂ ਵੀ ਹਨ, ਉਸ ਯੁਵਾ ਪੀੜ੍ਹੀ ਚ ਤੁਹਾਂ ਦਾ ਜਿਹੜਾ ਸਾ ਕਿਆ ਸੰਦੇਸ਼ ਹੈ?
1: ਇਹ ਹੈ ਕਿ ਭਈ ਫਸਲ ਆਪਣੀ ਟਾਈਮੇ ਸਿਰ ਲਗਾਉਣ ਤਾਂ ਚਿੱਛੀ ਬੜਾ ਭਾਰੀ ਹੈ, ਮਤਲਬ ਆਪਣਾ ਜਿਹੜਾ ਰੋਜ਼ਗਾਰ ਦਾ ਚਿੱਛੀ ਮਿਲ ਸਕਦਾ। ਹਾਂਜੀ ਭਈ,
0: ਹਾਂਜੀ
1: ਹਾਂਜੀ, ਭਈ ਫਸਲ ਲਗਾਈ ਕੇ ਸਬਜ਼ੀ ਟਾਈਮੇ ਦੀ ਮਤਲਬ ਉਹਦੇ ਨੇ ਲਗਾਈ ਕੇ ਤਾਂ ਹਾਂ ਭਈ ਆਪਣਾ ਰੋਜ਼ਗਾਰ ਚਿੱਛੀ ਕਰ ਸਕਦੇ ਭਈ।
0: ਤਾਂ ਮੀਨਾ ਜੀ ਤੁਸੀਂ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਇੱਥੋਂ ਆਏ, ਆਪਣੇ ਖੇਤੀਬਾੜੀ ਦੇ ਅਨੁਭਵ ਤੁਸੀਂ ਆਹਾਂ ਕੰਨੇ ਸਾਂਝਾ ਕੀਤੇ, ਆਪਣਾ ਕੀਮਤੀ ਸਮੇਂ ਦੇਣ ਤਾਈਆਂ ਬਹੁਤ ਬਹੁਤ ਧੰਨਵਾਦ।
2: ਅਰੇ ਮੁੰਨਾ, ਜ਼ਰਾ ਇੱਕ ਗਲਾਸ ਪਾਣੀ ਦੇਣਾ, ਔਰ ਹਾਂ ਪਾਣੀ ਕੋ ਉਬਾਲ ਕਰ ਹੀ ਦੇਣਾ।
3: ਦਾਦੂ ਪਾਣੀ ਤੋ ਸਾਫ ਲੱਗ ਰਹਾ ਹੈ, ਫਿਰ ਉਬਾਲਣਾ ਕਿਉਂ?
2: ਬੇਟਾ ਦਿਖਨੇ ਮੇ ਸਾਫ ਪਾਣੀ ਭੀ ਪੀ ਲਿਆ ਡਾਇਰੀਆ ਔਰ ਦਸਤ ਜੈਸੇ ਰੋਗ ਫੈਲਾ ਸਕਤੇ ਹੈਂ।
4: ਧਿਆਨ ਦੇ, ਸੁਰਕਸ਼ਿਤ ਪੇਜਲ ਕੇ ਲਿਏ ਪਾਣੀ ਕੋ ਤੇਜ਼ ਉਬਾਲ ਆਨੇ ਕੇ ਬਾਅਦ 3 ਮਿੰਟ ਤੱਕ ਖੋਲਾਨਾ ਜ਼ਰੂਰੀ ਹੈ।
5: ਉਬਲਾ ਪਾਣੀ ਪੀਏ, ਸਵਸਥ ਹਿਮਾਚਲ ਬਣਾਏ।
6: ਰਾਸ਼ਟਰੀ ਸਵਾਸਥ ਮਿਸ਼ਨ।
7: गोल्ड रेट्स बढ़ने का वेट करें या गिरने का, इस कंफ्यूजन को अब कहिए गुड बाय,
8: क्योंकि तनिष्क पर गोल्ड बुक करने के साथ